0: ਸਾਰਾ ਦਿਨ
1: ਰੇਡੀਏਸ਼ਨ ਦ ਨੰਬਰ 1 ਸਟੇਸ਼ਨ ਫॉर द ਪਾਗਲ ਫॉर द ਪਾਗਲ ਏਸ਼ੀਅਨ
2: ਸਦਮੂਸੇ ਵਾਲਾ ਬੈਂਗਲ ਸਟਿਲ ਬੈਂਗਲਸ

0: Radiation, the number one station for the Boggle for the Asian. Boggle Asian.
1: That was Low Rider by Omdeep and Radiation, the number one station for the Asian invasion. Putting out levels and everything in the studio. I'm trying to. I think everything's sounding kind of okay, but if it's not, just let me know. Just drop me a message here. Need support. Raja Samra. Mullo Jordi is the name of this track. Yeah, check it out. Great track. Let's go.
0: Radiation, the number one station for the Boggle for Asian. Boggle Asian.
2: ਨਹੀਂ ਪੀਣੀ ਨਹੀਂ ਪੀਣੀ ਨਾ ਨੁੱਕਰ ਕਰਦਾ ਰਿਹਾ ਜਾਨ ਮੇਰੀ ਸੁਣੀ ਤੇ ਟਕਾਈ ਯਾਰਾਂ ਨੇ ਮੱਲੋ ਜੋਰੀ ਧੱਕੇ ਨਾ ਪਲਾਈ ਯਾਰਾਂ ਨੇ ਨਾ ਤੇਰੇ ਦਿਸੋ ਮੈਨੂੰ ਪਾਈ

0: Radiation, the number one station for the Boggle, Asian.
1: It was always just pictures to me. But I didn't shine like you. Nobody shines like you. So you in that damn hotel, you was like a million watt battery all plugged in. And it ate it up. You made it real. Started as soon as you walked through the door. Can't do nothing about that, I'm sorry to tell you, but you're not a child. You're older now. Much older in a way. You gotta hear this. World's a hungry place. And the darkest things are the hungriest, and they'll eat what shines. Swarm it like mosquitoes or leeches. Can't do nothing about that. What you can do is turn what they come for against them.
0: Radiation.
2: Hey, this is H Bros, and you are listening to Radiation, the number one station.
3: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
4: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
3: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 pounds ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕਰ ਚਿਪਸ ਚੱਪੀ ਜਾਂਦੀ ਆ ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 pounds ਦਾਨ ਕਰ ਲਓ ਮੇਰੇ ਨਾਲ ਜੱਫੋ
5: ਗਫਾਵਾ Radiation compels you. Random guys of Soho Road compel you. Pervy uncles with x-ray glasses compel you. To leave this girl's forsaken body so she's free to dress sensibly and dance to proper music on
0: Radiation, the number one station for the Boggle Asian. Boggle Asian.
6: Hi, yeah, I just left the date, and I don't know, am I asking for too much? Like, this guy was really cute, and he was a musician.

0: Radiation, the number one station for the Bagel Asian.
1: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਥੋੜ੍ਹਾ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
2: Never ever ever ever ever ever ever ever never never never never trust the official narrative. That's what I'm trying to get at, man. Look, read, learn. I can't even read Punjabi properly. I've got it written down on a cardboard thing over here, and I'm going to start trying today. Got a book on Sanskrit over there. So many brilliant books and beautiful books to read. I remember, because when I was fasting the first time round, I thought, yo, what am I going to do with all this money every day? I've got like £10 in my hand every day. Order a book. Amazon, order a book. eBay, whatever it is, ordering books, getting books, reading, learning, going to bookshops in London, buying books, learning, reading. You learn so much from the people around you, not just from books. You learn so much just by observing. You know what I mean? You learn that in sound engineering school. Learned that from like Thingy's mom. Two ears, one mouth. It's true.

0: because everything has been weaponized to work against you and God's truth. Education, entertainment, and economics. You're a slave to each one.
1: Radiation.
2: Yeah, big respect, original Dan Raja, Apache, and bigging up Radiation. Yeah, the number one station for the Asian invasion. You see, listen to me, Apache Indian, the equation. Dan Raja, seen anytime we come, so we do it live and direct. Big up, Dev, number one DJ. We say, number one up on the radio station. Radiation for each and everyone. Big up, Dev.
3: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
4: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
5: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
3: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕੜ ਚਿਪਸ ਚੱਬੀ ਜਾਂਦੀ ਆ
5: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
6: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pearly uncles with x-ray glasses compel you. To leave this girl's forsaken body so she's free to dress sensibly and dance to proper music on
1: Radiation, the number one station for the Bagel Asian.
7: Bagel Asian. Hi, yeah, I just left the date, and I don't know, am I asking for too much? Like, this guy was really cute, and he was a musician.

0: Radiation, the number one station for the Boggle, for the Asian. Boggle Asian.
1: I've given verdicts in over 200 cases, Joseph. I've never seen people so involved in a case before.
2: It's the religion which keeps them united, I say.
1: It also divides them. How else have we ruled over them for so long?
3: ਕਰਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾ ਦੇਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਗ ਢਿੱਡ ਵਿੱਚ ਡੁੱਲ ਚੁੱਕਿਆ
5: ਯਾਰ ਹੁਣੇ ਦੁਨੀਆ ਨੂੰ

0: Hey everyone, this is Reveal, and you're listening to Radiation, the number one station for the Asian invasion.
1: Radiation.
2: Hey, this is H Bros, and you are listening to Radiation, the number one station.
3: Meri kudi, odi sehat theek nahi. Addi raat mini skirt paake clubban ch cheeka maar ke tapdi aa.
4: ਕੋਈ ਨਾ ਵੀਰਾ, ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ।
1: ਉੱਪਰ ਵਾਲੇ ਕਾ ਨਾ ਜੱਫੋ, ਕਿਸੇ ਨੇ ਮੈਨੂੰ ਬੁਲਾਇਆ, 500 ਪਾਉਂਡ ਮੈਨੂੰ ਦਾਨ ਕਰ ਲਓ, ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ। ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ?
3: ਇੱਥੇ ਆ ਉੱਪਰ, 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ, ਬਸ ਬਰਗਰ ਚਿਪਸ ਚੱਬੀ ਜਾਂਦੀ ਆ।
1: ਅੱਛਾ, ਇਨੀਸ਼ੀਅਲ ਡਾਇਗਨੋਸਿਸ, ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ। 2000 ਪਾਉਂਡ ਦਾਨ ਕਰ ਲਓ। ਮੇਰੇ ਨਾਲ ਜੱਫੋ,
5: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ, ਰੈਂਡਮ ਗਾਇਜ਼ ਆਫ ਸੋਹੋ ਰੋਡ ਕੰਪੈਲ ਯੂ, ਪਰਲੀ ਅੰਕਲਸ ਵਿਦ ਐਕਸ-ਰੇ ਗਲਾਸਿਸ ਕੰਪੈਲ ਯੂ, to leave this girl's forsaken body so she's free to dress sensibly and dance to proper music on
1: Radiation, the number one station for the Bagel Asian. Bagel Asian.
6: 2.5 million years late, but still, originally the show was supposed to start, yeah, at 10 a.m. in the morning. The tiredness in my body, the exhaustion, I am exhausted. And I can't even put it into words how exhausted I am. So when I sleep, I'm dead to the world. But that's down to my own dumbness, yeah, in life, yeah. No, I'm not a shrabi. No, I'm not a kebabi. But good morning, Bekaji. Amen, are you okay? Brother Sean, Brother Errol, Adrian, aka Vaughn, aka Ralphius. Sponsor for the show by trying to give me cakes to get me even fatter, sugar rush to keep me going, feeling good, feeling powerful, doing the show right about now. Listen to me, Dav, rhymes with Chav, on Radiation, the number one station for the Asian invasion. Let's kick off the show with the first track by Kulwinder Tillon. Kulwinder Tillon, Pav Kidna, the two Pavs, Gali Kithimil.
1: Radiation, the number one station for the Bagel Asian.

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸ ਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਨਿੰਗ ਐਮ ਸੀ, ਹੋਪ ਯੂ ਗੁੱਡ ਬ੍ਰੋ, 1984. So the track to play out in the car, yeah, the Loved, right, by Players Lab. This is Vedia. I love Vedia. Check it out. Players Lab featuring Abhilasha, Jasper Nesser and Onkar Sumal. Here we go.
2: Radiation, the number one station for the Bagel Asian.

0: money. They're a pure maggot under a pure canda.
1: Are you sick of being told what you can and can't eat?
0: Yes, and so they're going to be your man and respect me. You're going to be pure and respect me. Okay, Kasada. Haan tu ghar de vich baadi beef le ke meat na tu aap khaavi.
1: Or do your parents generally want you out of the house?
0: Apne kutte leke. Alright. Teri maut chahiye hai meri maut.
1: Or maybe you've been busted smoking the funky stuff.
0: Ida matlab eh nahi ke idan jidda de marji friend hai ge jo smoke karde drink karde hai ge ya buda vagera idan cheez jadi hai ge oh to leke. Yeah, main hun it baat is mein lai uda nahi hoye gi.
2: Oh speed ha.
0: Right. ਯਾ ਮੈਨੂੰ ਸਮਾਰਟ ਬਣ ਕੇ ਦੱਸਣ ਦੀ ਜ਼ਰੂਰਤ ਨਹੀਂ
2: ਹੈ ਆਈ ਡੋਨਟ ਨੋ ਵਾਟ ਇਟ ਇਜ਼
0: ਤੈਨੂੰ ਸਿਰਫ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਆ ਰਾਈਟ
1: ਮੇਬੀ ਯੋਰ ਪੇਰੈਂਟਸ ਥਿੰਕ ਯੂ ਡੋਨਟ ਗੋ ਟੂ ਦ ਟੈਂਪਲ ਇਨਫ
0: ਅਮਰਤ ਛਕਣਾ ਅਮਰਤ ਪਰ ਇਹ ਤੇ ਪਤਾ ਲੱਗਣਾ ਉਸ ਵੇਲੇ ਵੀ ਅਮਰਤ ਦਾ ਮਤਲਬ ਕੀ ਹੈ ਇਦਾਂ ਨਹੀਂ ਸੁਧਰਨਾ
1: ਡੂ ਯੋਰ ਪੇਰੈਂਟਸ ਰਿਫਿਊਜ਼ ਟੂ ਐਕਸੈਪਟ ਯੂ ਐਜ਼ देयर ਓਨ
0: ਯਾਦ ਰੱਖ ਇਸ ਗੱਲ ਨੂੰ ਕੁੱਤਿਆ ਕਮੀਨੀਆ ਤੈਨੂੰ ਜੇ ਉਹਨਾਂ ਨੇ ਚੇਂਜ ਕੀਤਾ ਹੈਗਾ ਹਸਪੀਟਲ ਦੇ ਵਿੱਚ ਮੇਰੇ ਸੰਦੇ ਨਾਲ ਤੇ ਤੇਰਾ ਮੈਂ ਲੇਖਾ ਦੇਣਾ ਪੈ ਰਿਹਾ ਹੈਗਾ ਤੈਨੂੰ ਕੁੱਤੇ ਦੀ ਜੂਨ ਵੀ ਨਹੀਂ ਮਿਲਣੀ ਹੈਗੀ
1: ਮੇਬੀ ਯੋਰ ਗਰਲਫ੍ਰੈਂਡ ਇਜ਼ ਨਾਟ ਵੈਲਕਮ ਇਨ ਦ ਹਾਊਸ
0: ਇਦਾਂ ਦੀ ਔਰਤ ਇਦਾਂ ਦੇ ਇਨਸਾਨ ਹੈਗਾ ਕਿਹੜਾ ਪੈ ਕੇ ਮਰਦੇ ਹੈਗੇ ਉਹਨਾਂ ਨੂੰ ਕਦੇ ਸਰੀ ਨਹੀਂ ਮਿਲਦਾ ਹੈਗਾ
1: ਆਰ ਯੂ ਸਿਕ ਆਫ ਸਕ੍ਰੀਮਿੰਗ ਆਊਟ ਲਾਊਡ
3: ਓਕੇ ਵੀ ਗਾ ਮੂਵ ਇਨ
1: ਇਫ ਯੂ ਸਫਰ ਫਰਮ ਐਨੀ ਆਫ ਥੀਸ ਸਿੰਪਟਮਸ ਡੋਨਟ ਕਾਲ ਡਾਕਟਰ ਖਾਨ ਕਾਲ ਮੈਟਰੋਪੋਲਿਸ ਮੂਵਰਸ ਔਨ 0203-632-8696. Not only do we specialize in fake American accents, we're the best value for money removals company in your city. MetropolisMovers.co.uk. UK. Also, check out our Facebook page. Radiation, the number one station for the Bargle Asian.
4: So, this goes out to Rekhaji, this track, Sangeeta. Pyar ka hai veri. Let's go.
1: Radiation, the number one station for the Bargle Asian.
4: The voice acting on that last clip was amazing, yeah. True professional.